ਪਰ ਦੁਸ਼ਮਣੀ ਨਾ ਹੁੰਦਾ ਬਾਅਦ ਬੜਾ ਜਰਾ ਕਹਿੰਦਾ ਵਾ ਜੀ ਆਪਣੇ ਰਹਿਸੋ ਹਿੰਦੀ ਫਿਲਮੀ ਗੀਤ ਨੂੰ ਕਾਰਜਕ੍ਰਮ ਗੁਲ ਮਹੋਰ ਮੁਹੰਮਦ ਰਫੀ ਨੇ ਸਰਬਸ਼ਵ ਫਿਲਮ ਸ਼ਰਾਜ ਕੁਮਾਰ